0: ਇਹ ਚੰਗਾ ਠੀਕ ਹੈ ਨਾ, ਮੈਂ ਮੈਂ ਕੁਛ ਹਸਾਂ ਦੀ ਪਈ ਹੈ, ਮੈਂ ਕੁਛ ਹਸਾਂ ਦੀ ਪਈ ਹੈ। ਫਰੀਦ ਖਾਨ ਮਸੂਦ ਮਸੀਦਾ ਜਾਣ ਕੇ ਸੰਗ ਰਹੀ ਹੈ ਸ਼ੇ ਬਰੋਬਰ ਇਹ ਤਬੀਅਤ ਸੀ ਆਪ ਦੇ ਸ਼ਦ ਮਸੀਦਾ ਇਹ ਉਹਦੇ ਵਾਸਤੇ ਆਈ। ਹੈਲੋ ਸੰਗ ਰਹੀਏ ਇਹ ਤੂੰ ਮੁਬਾਰਕ ਸ਼ ਸੰਗ ਰਹੀ ਫਰੀਦ ਖਾਨ ਸ਼ੇ ਤਬੀਅਤ ਸੀ ਆਪ ਦੇ ਸ਼ਦੋ ਖੇਰ ਖੇਰ ਯਾਰ ਤੂੰ ਵੀਰ ਕੈਸੇ ਕਵੇ ਪੁਮਸ ਕੇ ਸ਼ੇ ਖੁਸ਼ੀ ਹਜ਼ਮ ਕਬੂਲ ਤਾਰ ਉਗਲੀ ਕਸੇ ਦੇ ਤੁਸ ਮੈਦਾ ਚਿੱਕੀ ਮਾਦਾ ਖੇਟਾ ਚਿੱਕੀ ਮਾਦਾ ਆ ਦੇ ਤੁਸ ਪਲਾ ਦੋ ਗੁਰਸ਼ਾ ਚਿੱਕੀ ਮਾਦੋ ਆ ਕੇ ਖੇਰ ਦਾ ਭਰਾ ਦੇ ਵੀ ਬਿਆਹ ਗੁਜ਼ਾਰਾ ਕਿਸ ਦੇ ਨੂਰ ਸਿੰਘ ਨੂਰ ਸਿੰਘ ਰਹੀਏ ਸ਼ੇ ਇਹ ਮੂੰਹ ਪ੍ਰੋਗਰਾਮ ਹੋਰ ਵੇ ਸ਼ਾਦ ਹਾਂ ਹਾਂ ਬਸ ਨੁਸਤੀ ਉਰ ਵਾ ਖਬਰ ਹੈ ਉਰ ਵਾ ਜਾ ਮੈਂ ਉਕਾ ਅੱਛਾ ਪਮਖਾ ਦੀ ਗੁਲੂ ਨਾ ਜੀ ਜੀ ਜੀ ਆਇਆ ਏ ਤਰਬਾਨੇ ਉਰ ਮੈਂ ਜ਼ਿਖ ਪਲਾ ਤਰ ਤਾ ਯਾ ਜ਼ ਪਖ ਪਲਾ ਗੁਲਜ਼ਾਰ ਅਲਾ ਮੈਂ ਓਕੇ ਸ਼ਵਾ ਉਰ ਕੀ ਆਜ਼ੇ ਤਰ ਤਾ ਲਗਾਉ ਟੈਨਸ਼ਨ ਬੈ ਨਾ ਉਖਲੇ ਸ਼ਾ ਜ ਤੂ ਦੇ ਪੋਰਾ ਸਪੈਸ਼ਲ ਲਗਾਉ ਬੇਫਿਕਰ ਹੋ ਸੇ ਟੋਲ ਗਾਣੇ ਟੋਲ ਮੈਸੇਜਿਨਾ ਚਿਕਿਮ ਦੀ ਖਬਰ ਹੈ ਤਰੀ ਚਿਕਿਮ ਦੀ ਦਾ ਪੇ ਟੋਲ ਕਵਿਸ ਤੇ ਮੌਰ ਤਾ ਖਫਾ ਕੇ ਜੇ ਪਸ਼ਤੋ ਯਾ ਉਰਦੂ ਯਾ ਇਸਰਾਕੀ ਦਾ ਕਿਰਸਨ ਪ੍ਰੋਗਰਾਮ ਦਾ ਦੀ ਸੀ ਮੁਸਰਾ ਵਿਲਾ ਸ਼ਿਸ਼ਾ ਅਸਲਾਮ ਅਲੈਕੁਮ ਜੀ ਅਮਿਤਾ ਬਿਰਾ ਕੌਣ ਗਾਲ ਕਰਨ ਦੇ ਪਵੇ ਵਾਇਸ ਚੇਂਜਰ ਲਈ ਵਦੇ ਵੇ ਲਾਲ ਖੈਰ ਤੇ ਹੈ ਅੱਛਾ ਮਿੱਠਾ ਬਿਰਾ ਤੁਹਾਡੀ ਆਵਾਜ਼ ਜਿਹੜੀ ਹੈ ਕਾਕੇ ਵਾਲੀ ਆਵਾਜ਼ ਆਉਂਦੀ ਤੁਹਾਡੀ ਨਹੀਂ ਆਉਂਦੀ ਪਈ ਹੈ ਉਹ ਮੈਡਾ ਮਿੱਠਾ ਤੁਸੀਂ ਪਹਿਲੇ ਤਾਂ ਗਾ ਉਹ ਤਾਂ ਕਰੋ ਮੈਂ ਤਾਂ ਸਿੱਧੀ ਆਪਣੇ ਮੋਬਾਈਲ ਦੀ ਸੈਟਿੰਗ ਸਿੱਧੀ ਕਰੋ ਛਾ ਵਤ ਮੈਨੂੰ ਕਾਲ ਕਰੇ ਸੋ ਵਤ ਮੈਂ ਤੁਹਾਡਾ ਗਾਵਣੀ ਲਾ ਸਾ ਦੇਖਣ ਮੈਂ ਕੁ ਦੱਸੇ ਸੋ ਸਹੀ ਜਿਹੜੇ ਲੋਕ ਕਿਸਮ ਕੋ ਇਸਤੇਮਾਲ ਕੀਤੀ ਵਤ ਮੈਂ ਕੁ ਦੱਸੋ ਤਾਂ ਸਹੀ ਨਾ ਕਿ ਖਲੀਲ ਬਾਈ ਦਾ ਪ੍ਰੋਗਰਾਮ ਤੁਸੀਂ ਸੁਣਦੇ ਵੇ ਖਲੀਲ ਬਾਈ ਦੀ ਸ਼ਈਆਂ ਇਸਤੇਮਾਲ ਕਰਨ ਵਤ ਕਿੰਨਾ ਫਾਇਦਾ ਤੁਹਾਨੂੰ ਮਿਲਣਾ ਇਹ ਕਾਲ ਕਰਨ ਦੇ ਵੇ 0304-99-2538 ਤੇ ਅਸਲਾਮ ਵਾਲੀਕੁਮ ਜੀ ਜਨਾਬ ਦਾ ਚਰੰਗ ਕਿਹਦਾ ਸੀ ਟੋਲ ਖਲਕੋ ਤਾਵਾਜ਼ ਚਲੋ ਉਹ ਸੀ ਜਿਹੜਾ ਉਹ ਮਾ ਖਿਆਲ ਸੀ ਆਵਾਜ਼ ਕੋ ਜੀ ਜੇ ਬਿਆ ਚੈੱਕ ਲਿਸਨਰ ਆਵਾਜ਼ ਨਾ ਦਰਜੀ ਚਲੋ ਜੀ ਉਸ ਪੈ ਦਾ ਨਾ ਦਾ ਚ ਖਬਰਾਂ ਉਸ ਪੈਤਰ ਤਾਂ ਬਦਲ ਕਰ ਸ਼ਾਇਦ ਉਹ ਸੀ ਤਬਿਆਰ ਵਰਸ ਤਾਈ ਦਾ ਓਕੇ ਜੀ ਨੈਕਸਟ ਕਾਲਰ ਅਸਲਾਮ ਵਾਲੀਕੁਮ ਜੀ ਹੈਲੋ ਅਸਲਾਮ ਵਾਲੀਕੁਮ ਚਲੋ ਜੀ ਉਸ ਉਕਾ ਬਿਲਕੁਲ ਟੈਨਸ਼ਨ ਨਹੀਂ ਮਾਖਲੋ ਲਿਸਨਰ ਆਵਾਜ਼ੋ ਖੂ ਟੈਨਸ਼ਨ ਮਾਖਲੋ 03-04-99-253-88 ਅਸਲਾਮ ਵਾਲੀਕੁਮ ਜੀ
1: ਵਾਲੇਕੁਮ ਸਲਾਮ
0: ਲਾਲਾ ਕੌਣ ਹੀ ਵੇ
1: ਗੁਮਲੀ ਚੁਗਾਲ ਕਰਨ ਪੈ ਰਮਤੁਲਾ
0: ਰਮਤੁਲਾ ਸਿੰਘ ਕਿਵੇਂ ਆਲੇ ਕਿਹੜੇ ਗੁਮਲੀ ਚੁਗਾਲ ਕਰਨ ਦੇ ਪੈ ਵੇ ਗੁਮਲ ਕਲਾਈ ਛੂ ਕਿਵੇਂ ਹਾਲ ਹਵਾਲੇ ਮਿੱਠਾ ਮੈਂ ਬਿਲਕੁਲ ਠੀਕ ਵਾ ਅੱਛਾ ਮੇਰਾ ਵੀਰ ਹੁਣ ਇਹ ਦੱਸਾ ਇਹ ਜਿਹੜਾ ਕਮਤੀ ਦਾ ਪ੍ਰੋਗਰਾਮ ਸ਼ੁਰੂ ਹੈ ਜਿਹੜਾ ਅੱਗੇ ਪਿੱਛੇ ਖਲੀਲ ਬਾਈ ਕਰੇ ਨੇ ਤੇ ਅੱਜ ਮੈਂ ਆਇਆ ਬੈਠਾ ਇਹ ਤੁਸੀਂ ਇਸਤੇਮਾਲ ਕੀਤਾ ਜਾਂ ਨਹੀਂ ਕਰਾਂ ਅੱਛਾ ਕੜਾ ਵੀ ਨਹੀਂ ਕੀਤਾ ਅੱਛਾ ਤਾਂ ਮੇਰਾ ਵੀਰ ਹੁਣ ਇਵੇਂ ਮੈਂ ਤੁਹਾਨੂੰ ਦੱਸਿਆ ਨਾ ਨਾ ਤਾ ਕੁਸ਼ੀਆਂ ਦੇ ਬਾਰੇ ਦੱਸੇ ਨਾ ਵਾ ਤੁਸੀਂ ਇਸਤੇਮਾਲ ਕਰਕੇ ਦੱਸੋ ਦੱਸੇ ਸੋ ਮੈਂ ਕੋ ਠੀਕ ਹੈ
1: ਠੀਕ ਹੈ ਠੀਕ ਹੈ ਤਾਂ ਸਾਰੇ ਗਾਣਾ ਦਾ ਪਲੇ ਕਰ ਤੋ
0: ਕਿਹੜਾ
1: ਅਤੌਲੇ
0: ਦਾ ਅਤੌਲੇ ਦਾ ਗਾਵਣ ਪਲੇ ਕਰਾਂ
1: ਯਾ
0: ਅੱਛਾ ਖੈਰ ਹੋਵੇ ਸ਼ਾਲਾ ਕਿ ਕਿਉਂ ਖੈਰ ਹੋਇਆ ਅਤੌਲਾ ਈਦ ਵਾਲੀ ਦੀਵਾਰ ਕੋਣ ਅਤੌਲਾ ਸੁਣਦਾ ਹੈ
1: ਜੇ
0: ਅੱਛਾ ਮੈਂ ਸੁਣੇ ਨਾ ਨਾ ਤਾਂ ਕਹਿੰਦਾ ਬਸ ਵਤ ਰੁਸ ਵੈਸੋ ਮੇਰੇ ਸਜਣ ਮੈਂ ਮੇਰੀ ਸ਼ਰਾਰਤਾਂ ਵਾਲੀ ਆਦਤਾਂ ਹੀ ਵਤ ਤੁਸੀਂ ਰੁਸ ਵੈਸੋ ਅਤੇ ਮੈਂ ਨਾ ਚਾਹੁੰਦਾ ਜੋ ਮੇਰੇ ਸਜਣ ਮੇਰੇ ਕੋਲ ਰੁਸ ਬਣ ਜਾਏ 03-04-99-2538 ਨੈਕਸਟ ਕਾਲਰ ਅਸਲਾਮ ਵਾਲੀਕੁਮ ਜੀ ਓਕੇ ਜੀ ਆਪ ਮਿਸ ਕਾਲ ਕਰ ਰਹੇ ਇਟਸ ਓਕੇ ਡੋਂਟ ਵਰੀ

0: ਅੱਜ ਦਸਾਨੋ ਆਪ ਉਮਰ ਅੱਡੇ ਚ ਅਜੀਤ ਸਾਹਿਬ ਫੁਲਾ ਅਜੀਤ ਸਾਹਿਬ ਫੁਲਾ ਹਾਂ ਦੇ ਮੁਸ਼ ਪ੍ਰੋਗਰਾਮ ਅਰਵੀ ਉਮਰ ਅੱਡੇ ਚ ਅਜੀਤ ਸਾਹਿਬ ਡੇਰ ਅਮਨਾ ਸਿੱਧੀ ਮੁਸ਼ ਪ੍ਰੋਗਰਾਮ ਅਰਵੀ ਅੱਲਾ ਪਾਕ ਤੇ ਰਤ ਆਬਾਦ ਲਾਰਾ ਲਾਦੇ ਜ਼ਮਦੈਰ ਤਲਾਰਾ ਡੇਰ ਅਮਨਾ ਅੱਜ ਦਸਾਨੋ ਉਸ ਤਰ੍ਹਾਂ ਜੁ ਕਾਲ ਤਾ ਗੁਰ ਚ ਮੁਸ਼ ਤਰ੍ਹਾਂ ਅਵਲਨਾ ਹੈ ਕਾਲਰ ਟੈਲੀਫੋਨ ਪਲੀ ਕੇ ਬਾਂਧੇ ਚੌਕਦਾ 09635154888 ਪਦੇ ਬਣ ਤਾਸੋ ਮੁਸਤਾ ਕਾਲ ਕਵਲੇ ਸੋ ਗੁਰੂ ਚ ਮੁਸਤਰ ਅਵਲ ਨਯ ਕਾਲਰ ਦੇ ਟੈਲੀਫੋਨ ਪਲੀ ਕੇ ਬਾਂਧੇ ਚੌਕਤਾ ਅਸਲਾਮ ਅਲੈਕੁਮ ਅਤਾ ਦੀ ਮੁਬਾਰਕ ਸੀ ਡੇਰ ਮੰਨਾ ਲਕਮ ਜੀ ਨਾ ਚੌਕ ਔ ਲਕਮ ਜੀ ਨਾ ਗੁਲਬਰਾਮ ਰਮੇਵਾਲ ਤਾਰ ਕਲਿਆ ਹੋਈ ਪ੍ਰੋਗਰਾਮ ਜੀ ਚਾਲ ਦਸ਼ਾ ਹੈ ਤਬੀਅਤ ਸ਼ੁਦਾ ਗੁਲਬਰਾਮ ਅਖਤਰ ਦੇ ਸ਼ਰੰਗ ਤੇਰ ਕੋ ਡੇਰ ਜ਼ਬਰਦਸਤ ਗਰਮੀ ਮਰਮੀ ਖੋ ਬਵਾ ਕੇ ਸਹੀ ਦਾ ਡੇਰ ਮਨ ਗੁਲਬਰਾਮ ਚਾਹ ਤਾ ਬਵਾਏ ਸਲਾਮੁਨਾ ਗੁਲਬਰਾਮ ਤਰਫਾ ਟੋਲ ਈਦ ਮੁਬਾਰਕ ਗੁਰੂ ਜੀ ਮੁਸਰ ਬਲ ਕਾਲਰ ਚੌਕ ਦਾ ਅਸਲਾਮ ਅਲੈਕੁਮ ਡੇਰ ਮੰਨਾ ਤਾ ਤਾ ਹੂੰ ਬਾਰ ਕਿਉਂ ਆਯੋ ਈਦ ਮੁਸ਼ ਤੇਰ ਕਾ ਅਲਹਮਦੁਲਿਲਾ ਲੋਏ ਸੰਡ ਪ੍ਰੋਗਰਾਮ ਹਰ ਵੇ ਲੱਗਿਆ ਆ ਬੱਚੀ ਮੱਛੀ ਦੇ ਸਦੀ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਸਤੜਾ ਮਸੇ ਚਰੰਗਾ ਸ਼ਾਇ ਤਬੀਅਤ
1: ਕਿਸ਼ਦਾ
0: ਗੁਆਸ਼ਾ ਦੀ ਉਖੋੜਾ ਗੁਆਸ਼ਾ ਅੱਛਾ ਹਾਂ ਅਕਸ਼ਲੀ ਕਾਲੀ ਬਦਿਆ ਗੋਸਤੀ ਹੈ ਚਪਲੇ ਬਦੇ ਪਪ ਫੋਈ ਹਾਂ ਡੇਰ ਮੰਨਣਾ ਡੇਰ ਮੰਨਣਾ ਡੇਰ ਮੰਨਣਾ ਬਸ ਅੱਲਾ ਦੇ ਖੁਸ਼ਹਾਲ

ਔਰ ਇਹਦੇ ਨਾਲ ਨਾਲ ਦੋਸਤੋ ਖੁਸ਼ੀਆਂ ਤਾਂ ਨਾਲ ਹੋਣ ਲੇਕਿਨ ਗਮ ਖੁਸ਼ੀ ਆ ਗਏ ਕਿ ਬੀਨ ਵੀ ਰਾਏ ਇਹ ਟਾਕ ਦੇ ਅੰਦਰ ਜਿਹੜੇ ਆਏ ਉਹਨਾਂ ਕੋਲ ਤਾਂ ਮੈਂ ਖੁਸ਼ ਆਮਦੀਦ ਆਖੇਂਦਾ ਪਿਆ ਜਿਹੜੇ ਟਾਕਣ ਬੈਰ ਗਏ ਚਾ ਇਲਾਜ ਦੇ ਸਿਲਸਿਲੇ 'ਚ ਯਾਨੀ ਕਿ ਡੀਏ ਖਾਨ ਮੁਲਤਾਨ ਪਿਸ਼ਾਵਰ ਇਸਲਾਮਾਬਾਦ ਕਰਾਚੀ ਲਾਹੌਰ ਇਸ ਇਲਾਜ ਦੇ ਘਰ 'ਚ ਗਏ ਰਬੀ ਲਾਲ ਅਮੀਨਾ ਬਿਮਾਰੀ ਦੀ ਹਾਲਤ 'ਚ ਗਏ ਇਹ ਅੱਲਾਹ ਤਾਲਾ ਤੂੰ ਆਪਣੀ ਸਿਹਤ ਦੇ ਖਜ਼ਾਨਾ 'ਚ ਉਹਨਾਂ ਕੋਲ ਮਾਲੋ ਮਾਲ ਕਰ ਬੋਲਾ ਸਿਹਤ ਯਾਫਤ ਠੀਕ ਹੈ ਅਤੇ ਘਰ 'ਚ ਆਪਣੇ ਪੇਰਾਂ ਨੂੰ ਆਵੇਨ ਪੇਰਾਂ 'ਤੇ ਆਵੇਨ ਅਤੇ ਆਪਣੇ ਘਰ ਵਾਲੇ ਬਾਲ ਬੱਚਾ ਕੋ ਅਤੇ ਘਰ 'ਚ ਖੁਸ਼ੀਆਂ ਦੇ ਨਾਲ ਸ਼ਰੀਕ ਥੀਵੇਨ ਅੱਲਾਹ ਤਾਲਾ ਹਰ ਕੈ ਕੋ ਖੁਸ਼ੀਆਂ ਦੇ ਦੇਣ।

ਸਾਕੂ ਸਾਰਿਆਂ ਤੋਂ ਵੱਡੀ ਈਦ ਦੀ ਮੁਬਾਰਕ ਦੇਣਾ। ਅੱਲਾਹ ਤਾਲਾ ਸਾਕੂ ਈਦ ਦੀ ਖੁਸ਼ੀਆਂ ਮੁਬਾਰਕ ਨਸੀਬ ਕਰੇ, ਈਦ ਦੀ ਖੁਸ਼ੀਆਂ ਹੋਣੇ, ਕੁਰਬਾਨੀਆਂ ਦੀ ਮੁਬਾਰਕਾਂ ਹੋਣੇ, ਕੱਪੜਾਂ ਦੀ ਮੁਬਾਰਕਾਂ ਹੋਣੇ, ਚੱਪਲੀਆਂ ਦੀ ਅਤੇ ਪਟਕਾਂ ਦੀ। ਮਹਿਲਾ ਪਹਿਲੇ ਮਹਿਲੇ ਹੁੰਦੀਆਂ ਹਨ, ਮਹਿਲਾ ਦੀ ਹਰ ਸ਼ਹਿਰ ਦੀ ਮੁਬਾਰਕ ਜਿਹੜੀ ਇਹ ਸ਼ਹਿਰ ਨਵੀਆਂ ਗੀਧੀਆਂ ਨੇ ਰੱਬੀ ਲਾਲ ਅਮੀਨ ਸਾਹ 'ਤੇ ਹੰਡਾਈਆਂ ਕਰਨ, ਨਸੀਬ ਥੀ ਵੀ ਨੇ ਅਤੇ ਤੁਹਾਕੂ ਈਦ ਮੁਬਾਰਕ ਹੋਵੇ। ਦੋਸਤੋ, ਕੁਰਬਾਨੀ, ਬੜੀ ਕੁਰਬਾਨੀ ਹਰ ਕਾ ਕੋਈ ਇਹੀ ਲਵੇ, ਜਿਵੇਂ ਅੱਲਾਹ ਤਾਲਾ ਫਰਮਾਇਆ ਕਿ ਨੇਕ ਨੀਤੀ ਨਾਲ ਅਤੇ ਅੱਛੇ ਸਫਾ ਦਿਲ ਦੇ ਨਾਲ ਕੁਰਬਾਨੀ ਕਰਨੀ ਚਾਹੀਦੀ ਹੈ, ਔਰ ਅੱਛੀ ਕੁਰਬਾਨੀ ਕਰਨੀ ਚਾਹੀਦੀ ਹੈ। ਯਾਨੀ ਕਿ ਕੁਰਬਾਨੀ ਛਿੱਤਰ ਨਹੀਂ ਕਰਨਾ, ਕਿਉਂਕਿ ਅੱਲਾਹ ਤਾਲਾ ਦੇਵਣ ਵਾਲਾ ਮੈਂ ਹਾਂ, ਬਸ ਤੂੰ ਨੀਅਤ ਸਾਫ਼ ਕਰ। ਅੱਲਾਹ ਤਾਲਾ ਆਖਿਆ ਕਿ ਮੈਂ ਤੁਹਾਡੇ ਰਸਤੇ ਸਫਾ ਕਰਿਆ ਸਾਂ। ਦੋਸਤੋ, ਜਿਨ੍ਹਾਂ ਜਿਨ੍ਹਾਂ ਕੁਰਬਾਨੀ ਕੀਤੀ ਹੈ, ਇਹ ਪਾਕ ਪਰਵਰਦਿਗਾਰ ਉਹਨਾਂ ਦੀ ਕੁਰਬਾਨੀ ਆਪਣੇ ਦਰਬਾਰ ਵਿੱਚ ਮਨਜ਼ੂਰ ਹੋ, ਕਬੂਲ ਕਰ। ਇਹ ਅੱਲਾ ਤੂੰ ਆਪਣੀ ਰਹਿਮਤ ਦਾ ਵਾਸਤੇ, ਤੈ ਕੋ ਆਪਣੀ ਰਹਿਮਤ ਦਾ ਵਾਸਤੇ, ਤੂੰ ਆਪਣੀ ਰਹਿਮਤ ਕੋ ਦੇਖ, ਸਾਡੇ ਗੁਨਾਹਾਂ ਕੋ ਨਾ ਦੇਖ। ਇਹ ਅੱਲਾ ਸਾਂ ਤੇ ਰਹਿ, ਸਾਡੇ ਜਿਹੜੇ ਕੁਰਬਾਨੀਆਂ ਕੈਂ ਕੀਤੇ ਅਤੇ ਉਹਨਾਂ ਦੀ ਅੱਲਾ ਤਾਲਾ ਕੁਰਬਾਨੀ ਆਪਣੇ ਦਰਬਾਰ ਵਿੱਚ ਕਬੂਲ ਮਨਜ਼ੂਰ ਕਰੇ।

ਈਦ ਦੀ ਖੁਸ਼ੀਆਂ ਹੋ ਸਨ, ਖਿਲ ਗੱਪ ਵੀ ਹੋ ਸੀ, ਗਾਵਣ ਵੀ ਹੋ ਸਨ ਅਤੇ ਤੁਹਾਡੇ ਕਾਲਾਂ ਵੀ ਹੋ ਸਨ। ਸਾਡੀ ਕਾਲ ਦਾ ਨੰਬਰ ਨੋਟ ਕਰੋ ਚਾ 09635114488, ਯਾਨੀ ਕਿ 09635114488। ਇਹ ਕਾਲ ਦੇ ਜ਼ਰੀਏ ਕਾਲ ਦੇ ਨਾਲ ਮੈਂ ਕੋ ਮਿਲ ਸੋ ਕਿ ਕੁਰਬਾਨੀਆਂ ਕੀਤੀ ਨੇ, ਕੁਰਬਾਨੀਆਂ ਕਰਕੇ ਹੁਣ ਥੱਕੇ ਪਿਆ ਸੋ, ਘਰ ਹੀ ਪਿਆ ਸੋ, ਆਪਣੇ ਪਰਿਆਂ ਰਿਸ਼ਤੇਦਾਰਾਂ ਤੋਂ ਗੋਸ਼ਤ ਭੇਜਾ ਨੇ, ਨਿੰਨੇ ਭੇਜਾ ਜਾਂ ਭੇਜਣਾ ਚਾਹ ਸੋ ਜਾਂ ਸਬਈ ਵੈਸੋ, ਮੈਂ ਕੋ ਇਹ ਕਾਲ ਦੇ ਜ਼ਰੀਏ ਕਰੇ ਸੋ। ਕੈਂ ਦੁੰਬਾ ਗੀਦਾ, ਕੈਂ ਲੇਲਾ ਗੀਦਾ, ਕੈਂ ਵੱਛਾ ਗੀਦਾ, ਕੈਂ ਡਾਂਗ ਗੀਦਾ, ਤਾਂ ਇਹਦੇ ਜ਼ਰੀਏ ਕਾਲ ਦੇ ਜ਼ਰੀਏ ਮੈਂ ਮਾਲੂਮਾਤ ਕਰੇ ਸੋ, ਮੈਂ ਕੋ ਦੱਸੇ ਸੋ ਕਿ ਨਿਮਤੁਲਾ ਅਸਾਂ ਆਏ ਕੁਰਬਾਨੀ ਕੀਤੀ। ਦੋਸਤੋ, ਕੁਰਬਾਨੀ ਰੱਬੀ ਲਾਲ ਅਮੀਨ ਕਬੂਲ ਕਰੇ, ਹਰ ਕੈਂ ਦੀ ਕੁਰਬਾਨੀ ਕਬੂਲ ਕਰੇ, ਕੈਂ ਕੈਂ ਕੀਤੀ ਹੈ। ਲੇਕਿਨ ਅੱਛੀ ਗੱਲ ਹੈ ਕਿ ਆਇੰਦਾ ਕੁਰਬਾਨੀ ਦੀ ਖਿਆਲ ਰੱਖਣਾ ਚਾਹੀਦਾ ਆਪਣੇ ਪਰਾਇਆ ਦਾ, ਗਰੀਬਾਂ ਦਾ, ਗੁਆਂਢੀਆਂ ਦਾ। ਮੈਂ ਬਾਤ ਇਹ ਗੱਲ ਕਰਨਾ ਜਾਂ ਕੋਈ ਅੱਛਾ ਨਹੀਂ ਲੱਗਦਾ, ਲੇਕਿਨ ਕਰਨੀ ਪਾਉਂਦੀ ਹੈ ਕਿ ਗਰੀਬਾਂ ਦਾ ਬਹੁਤ ਖਿਆਲ ਰੱਖੇ ਸੋ। ਦੋਸਤੋ, ਕਾਲ ਨੰਬਰ ਸਾਕੂ ਮੈਂ ਦੱਸ ਦਿੱਤਾ ਅਤੇ ਤੁਸਾਂ ਮੈਂ ਨਾਲ ਕਾਲ ਦੇ ਜ਼ਰੀਏ ਮਿਲ ਸਕਦੇ ਵੇ ਕਿ ਅੱਜ ਦੀ ਖੁਸ਼ੀਆਂ ਅੱਲਾਹ ਤਾਲਾ ਸਾਕੂ ਦਿੱਤੀਆਂ ਅਤੇ ਕਿਹੜੇ ਰੰਗ 'ਚ ਖੁਸ਼ੀਆਂ ਲੰਘੇਂਦੇ ਪੈਵੇ। ਦੋਸਤੋ, ਇਹ ਜਵਾਨ ਤਬਕਾ ਜਿਹੜਾ ਹੈ ਇਹ ਵੀ ਬਹੁਤ ਗਲਤ ਰਸਤਾ ਇਖਤਿਆਰ ਕਰ ਚੁੱਕਾ ਹੈ। ਲੇਕਿਨ ਉਹਨਾਂ ਭਰਾਵਾਂ, ਚਾਚੇ, ਮਾਮਾ, ਪੀਵਾਂ ਕੋ ਮੈਂ ਅਪੀਲ ਕਰੇ ਨਾ ਕਿ ਇਹ ਦੋ ਤਰੇ ਦੀਵਾਰਾਂ ਮੋਟਰਸਾਈਕਲ ਜਿਹੜੇ ਹਨ, ਇਹਨਾਂ ਦੇ ਚਾਬੀਆਂ ਇਵੇਂ ਕਰੋ ਕਿ ਦਰਿਆ 'ਚ ਬੁਕਾ ਦਿਓ ਕਿ ਉਹਨਾਂ ਕੋ ਆਖੋ ਕਿ ਮੋਟਰਸਾਈਕਲ ਖੜ੍ਹਾ ਲੇਕਿਨ ਚਾਬੀ ਕੋ ਨਹੀਂ। ਪੈਟਰੋਲ ਉਹਨਾਂ ਕਣ ਕੱਢ ਕੇ ਵੀਟ ਦਿਓ ਕਿ ਭਰਾ ਮੋਟਰਸਾਈਕਲ ਖੜ੍ਹਾ ਪੁੱਤਰਾ, ਲੇਕਿਨ ਇਹਦੀ ਪੈਟਰੋਲ ਕੋ ਨਹੀਂ। ਕਿਉਂ? ਇੱਕ ਵਨ ਵੀਲਿੰਗ ਕਰੇ ਦੇਣ, ਵਨ ਵੀਲਿੰਗ ਬਹੁਤ ਤਮਾਨ ਹੈ ਮੇਰੇ ਸੋਹਣੇ ਸੱਜਣੋ। ਇਹ ਜਵਾਨ ਜਵਾਨ ਫੁੱਲ ਜਿਹੜੇ ਸਾਡੇ ਹਨ, ਛੋਰ ਸੰਗਤ ਔਰ ਜਵਾਨੀ 'ਚ ਹਨ, ਇਹਨਾਂ ਦੀ ਸੋਚ 'ਚ ਸਾਡੀ ਸੋਚ 'ਚ ਬਹੁਤ ਫਰਕ ਹੈ, ਬੇਅੰਦਾਜ਼ ਫਰਕ। ਇਤਨਾ ਜ਼ਮੀਨ ਅਸਮਾਨ ਦਾ ਫਰਕ ਹੈ ਕਿ ਇਹਨਾਂ ਕੋ ਆਖੇ ਨੇ ਕਿ ਬੱਚਾ ਇਵੇਂ ਨਾ ਕਰੋ, ਲੇਕਿਨ ਉਹ ਉਵੇਂ ਕਰੇ ਦੇਣ। ਕਿਉਂਕਿ ਤਮਾਨ ਤਾਂ ਇਹਨਾਂ ਕੋ ਆਉਂਦਾ, ਲੇਕਿਨ ਇਹ ਤਾਂ ਤਮਾਨ ਛਲੇ ਦੇਣ ਪਿੱਛੋਂ ਪਿੱਛੋਂ। ਉਹ ਭਰਾ, ਉਹ ਮਾਵਾਂ, ਉਹ ਬੀਣੀਆਂ, ਉਹ ਭਾਬੀਆਂ, ਉਹ ਭਰਜਾਈਆਂ, ਮਾਮੀਆਂ, ਚਾਚੀਆਂ, ਪਿਓ, ਮਾਂ ਰੋਂਦਾ ਪਿਆਉਂਦਾ, ਲੇਕਿਨ ਹੱਥ 'ਤੇ ਕੇਸ਼ ਨਹੀਂ ਆਉਂਦੀ। ਇਹ ਕਣ ਬਿਹਤਰ ਹੈ ਕਿ ਆਪਣੇ ਬੱਚੇ ਕੋ ਬੜੀ ਪਿਆਰ ਮੁਹੱਬਤ ਨਾਲ ਇਹ ਕਣ ਪਹਿਲੇ 8-10 ਦੀਵਾਰਾਂ ਸਮਝਾ ਕੇ, ਪੁੱਤਰਾ ਇਹ ਕੰਮ ਨਹੀਂ ਠੀਕ, ਇਹ ਨਹੀਂ ਠੀਕ, ਤੁਸਾਂ ਤਾਂ ਲੱਗੇ ਬਹਿੰਦੇ ਵੇ, ਦੁੱਖੇ ਪਿਆਉਂਦੇ ਵੇ, ਅੱਲਾ ਨਾ ਕਰੇ ਇਨ ਦੁਨੀਆ ਕਣ ਲੱਗੇ ਬਹਿੰਦੇ ਵੇ, ਅਤੇ ਸਾਰਾ ਖਾਨਦਾਨ, ਸਾਰੀ ਫੈਮਿਲੀ ਕਈ ਦੀਵਾਰਾਂ ਤੱਕ ਗਮਗੀਨ ਆਉਂਦੀ ਹੈ। ਅਤੇ ਇਹ ਕਣ ਇਹ ਅੱਛੀ ਗੱਲ ਹੈ ਕਿ ਸਾਰੀ ਫੈਮਿਲੀ ਗਮ ਕਣ, ਪਰੇਸ਼ਾਨੀਆਂ ਕਣ, ਬੱਚੇ ਔਰ ਮਾਂ ਪਿਓ ਕੋ ਮੈਂ ਸਪੈਸ਼ਲ ਇਹ ਅਪੀਲ ਕਰੇ ਨਾ ਕਿ ਤੁਸੀਂ ਆਪਣੇ ਪਰੇਸ਼ਾਨੀ ਕਣ ਬਚਣ ਵਾਸਤੇ ਇੱਕ ਦੀਵਾਰ ਦੀ ਪਰੇਸ਼ਾਨੀ ਠੀਕ ਹੈ, ਕਿ ਬੱਚਾ ਨਾਰਾਜ਼ ਹੀ ਵਾਂਗੇ ਰੋ ਪਵੇ, ਨਾ ਲਾਵੇ ਕੋਈ ਗੱਲ ਨਹੀਂ, ਲੇਕਿਨ ਸ਼ਾਲਾ ਜੀਂਦਾ ਹੋਵੇ। ਰੱਬੀ ਲਾਲ ਅਮੀਨ ਸਾਰਿਆਂ ਦੇ ਬਚਣਾ ਕੋ ਅੱਲਾ ਜੀਂਦਾ ਰੱਖੇ, ਅੱਲਾ ਤਾਲਾ ਸੋਹਣਾ ਰੱਖੇ, ਇਹਨਾਂ ਦੀ ਜਵਾਨੀਆਂ 'ਚ ਬਰਕਤ ਕਰਦੇ। ਖੈਰ, ਇੱਕ ਦੂ ਦੁਆਰਾ ਨੀਨਾ ਲੈਂਦੇ, ਨਾ ਲਾਵੇ ਰੋਟੀ ਨੀਂ ਖਾਂਦੇ, ਨਾ ਖਾਵੇ, ਲੇਕਿਨ ਗਮ ਵਾਲੀ ਗੱਲ ਬੋਲੋ ਕਿ ਮੇਰੇ ਦੋਸਤੋ, ਆਪਣੇ ਬੱਚਿਆਂ ਨੂੰ ਸਮਝਾਓ ਕਿ ਵਨ ਵੀਲਿੰਗ ਹਾਂ ਚਲਾਓ, ਚਲਾਉਣੇ ਦੀ ਸਵਾਰੀ ਹੈ, ਅੱਛੀ ਜ਼ਰੂਰਤ ਦੀ ਸ਼ਾਇਦ ਮੁਸੀ ਗੱਲ, ਲੇਕਿਨ ਤਰਤੀਬ ਨਾਲ, ਤਮੀਜ਼ ਨਾਲ, ਜਿਹੜਾ ਤਰੀਕਾ ਹੈ ਉਹਦੇ ਨਾਲ ਚਲਾਵੇ ਤਾਂ ਬਿਲਕੁਲ ਆਪੇ ਮਹਿਫੂਜ਼, ਮਾਂ ਪਿਓ ਮਹਿਫੂਜ਼, ਭਰਾ ਮਹਿਫੂਜ਼, ਸਾਰੇ ਮਹਿਫੂਜ਼। ਦੋਸਤੋ, ਇਹ ਗੱਲ 'ਤੇ ਮੈਂ ਤੁਹਾਨੂੰ ਵੱਧ ਇੱਕ ਅਪੀਲ ਕਰਨਾ ਕਿ ਬੱਚਿਆਂ ਨੂੰ, ਬੱਚਿਆਂ ਦਾ ਬਹੁਤ ਖਿਆਲ ਰੱਖੋ। ਮੈਂ ਆਖਿਆ ਨਾ ਕਿ ਰੱਬੀ ਲਾਲ ਅਮੀਨ ਸਾਰਿਆਂ ਦੇ ਬੱਚਿਆਂ ਕੋ ਅੱਲਾਹ ਤਾਲਾ ਆਪਣੀ ਅਮਾਨ 'ਚ ਰੱਖੇ, ਤੱਤੀ ਵਾਰ ਨਾ ਲੱਗੇ, ਇਨਸ਼ਾਅੱਲਾ ਕਹਿ ਕੋ ਬਚਣਾ ਨਾ ਕਹਿ ਕੋਈ ਅੱਲਾਹ ਤਾਲਾ ਗਮ ਨਾ ਦੇਵੇ। ਅਤੇ ਜੀ ਮੇਰੇ ਦੋਸਤੋ, ਕਾਲ ਦੇ ਜ਼ਰੀਏ ਮੈਂ ਨਾ ਖਾ ਸਕਦੇ ਵੇ, ਮੈਂ ਕੋ ਦੱਸ ਸਕਦੇ ਕਿ ਅੱਜ ਵਾਲੀ ਈਦ ਕਿਹੜੇ ਰੰਗ 'ਚ, ਕਿਹੜੀ ਪੁਜੀਸ਼ਨ 'ਚ, ਕਿਹੜੇ ਜ਼ਬਰਦਸਤ ਸ਼ੁਗਲ ਹੀ ਤੁਸੀਂ ਲੰਘੇਂਦੇ ਪਏ। ਜਵਾਨ ਹਿੰਦ ਸੋਤਾਂ ਕਰਦੇ ਪਿਆ ਸਨ, ਪੈਰ 'ਚ ਪੈਰ ਬਗਾਇਆ ਸਨ, ਯਾਨੀ ਕਿ ਅੱਜ ਦੀ ਦੀਵਾਰ ਦੀ ਮਸਰੂਫੀਅਤ 1-12 ਤੱਕ ਜ਼ਿਆਦਾ ਤੋਂ ਜ਼ਿਆਦਾ ਹੋਣਗੇ।

0: ویلکم ایک دفعہ بعد پروگرام خوش آمدید پروگرام ایک ٹرانسمیشن عید شو پروگرام ہے اور سارے پروگرام دینا ہے عید دی خوشیاں دوستو عید دی خوشیاں اج سارے عید دا شو اسپیشل شو ہے ایف ایم ریڈیو 88.4 امن ریڈیو ٹانک نشریات دی آواز تساں تک آنی پئی ہے اساڈا اسٹوڈیو مینیجر جناب محمد نازمان خٹک صاحب اساڈا اسٹوڈیو پروڈیوسر جناب محمد بلال خٹک صاحب تے اج جڑا موسیقی جھنکار ساز و آواز گانے دے نال مینل جڑا تاون کرندا پئی ہے جناب محمد عمر داؤد کنڈی صاحب بڑا مشکور ہوں محمد عمر تو کنڈی صاحب کا میرا لائک تاون کرنا پیا دوستو عید کی خوشیاں کے بارے میں سب کو گال کی تھی لیکن میں سب کو یہ وہدے وہدے دسیندہ جولا کہ یہ یتیم مسکین دیوان کا خیال رکھنا چاہیے لیکن اپنے بالوں کا خیال بہو رکھنا چاہیے بال بھی ایک فرشتے کی مثال ہیں کتنے تک بال ہوں وہ فرشتے کی مثال ہوں یہ کو کدے خفا نہ کیتا کرو دوستو سوچ کرو اگر عید کن چھوٹی عید ہے یا وڈی عید ہے عید کن دو مہینے تری مہینے ڈھائی مہینے یا مہینہ کوئی درک نہیں ہوتی پیسوں کی غریب لوگ ہیں میں آپ خود ہی غریب ہاں لیکن پیسوں کا کوئی امکان نہیں ہوتا کہ دل چ وشواس اور غم پریشانی ہوتی ہے کہ عید آندھی پی ہے بالوں کے کپڑے بالوں کے شوز بالوں کے چپلیاں چپل لپٹیاں اور میک اپ کا سامان بچے بچے جڑے ونگا گھنڈن کون گھنڈن مہندی تو بڑے خوش تھے ابو یہ گھنسو ابو گھنسو لیکن ابو کہہ دل چکے کہ یا رب میں کو چھوڑ انہیں بچن کا منہ ہے کہ عید آئے میرا اللہ تعالیٰ تو بندوبست کر لیکن وہ گال ہوتی ہے میرے دوستوں کہ عید آدھی ہے الحمدللہ شکر الحمدللہ ایک مہینہ پہ پریشانی ہوتی ہے لیکن اللہ تعالیٰ سواب کر لینا ہے بچوں کو شوز ہی مل جاتے ہیں کپڑے مل جاتے ہیں مہندیاں ونگا تے کون ہی مل جاتی ہے اللہ تعالیٰ سارا دے بچوں کو خوش رکھے اور کہندے بچے کہیں شے کن محروم نہ ہوئے دوستوں کھل گاپی ہو سی تو میں سب کو آپ ہی گال کریں کہ میں گیا پنجاب تو چودھری صاحب نال کوئی میں میرا کام آئی تو چودھری صاحب تو میں گیا پنجاب تو اندر پتہ کر کر کے گیا تو وہ چونک تو چودھری صاحب اپنے یار دوستوں نال میں منجے لگے پیان کرسیاں لگے پیان تا بیٹھے تو میں گیا میں کو اچھا ملا بڑی طبیعت فسٹ کلاس خوش تھی ہے بیٹھے ہیں تو حال حوال چاہے سفر کیویں تھی یہ تھی بالکل حال حوال بنڈے دے بیٹھے سے دوستو گال تو سوچ کرو کہ حال حوال بنڈے دے بیٹھے سے کہ اچانک اندر گھروں ایک بچہ آیا تھے بڑا چیخ دار روندہ آیا پہ ابو دو کہ ابو گھر دو واقعہ تھی گئے دوستو گال تو سوچ کرو میں کہ آج عید تے کھل گاپی ہوئے خوشیاں ہوئے ہر کہندے خوشیاں ہوئے کہ ابو دو واقعہ تھی گئے گھر ایک خوشی دا واقعہ ہی بھی ایک غم دا واقعہ ہی بھی ابو دس پہلا واقعہ میں تب کہڑا سناوا لیکن میں تو سنتا بیٹھا کہ چودھری صاحب سوچ پی گئے کہ میں ہوں بچے کو کیا کہ پہلے غم والا واقعہ میں کو سنا کہ گھر کیا تھی گیا یا خوشی والا واقعہ میں آخا کہ کیری خوشی سارے گھر آ گئی ہے چودھری صاحب نے سوچا کہ بچہ ایویں ہے کہ پہلے تو میں کو غم والا سنا چا تاکہ میں پچھو اگر خوشی والا سنا تو میں اپنا برابر ہوں میری طبیعت سیٹ ہوئے ہوں خوشی والا اگر میں پہلے تو سنا وا جی پچھو غم کریں تو میں تو خوشی ظاہر نہ تھی وجے اچھی گال ہے پتر ان کے کنی تے تھیا تو میں کو دس کیرا غم تھیا گھر کی گال تھی گئی ہے تو بچہ روندا وہدا ہے تو چیخ دے کہ ابو امی سونی تو سپ لڑ گیا تو چودھری صاحب سوچے میں اندر چہرے کو دیکھے کہ اندر چہرے سے پریشانی نہیں آئی وہاں کہ اچھا کیا تھی گئی وہاں کہ امی کو سپ لڑ گیا تو وہاں کہ تو بہ یہ نوکر چاہ کر رہنے سنا کو آ کر کہ میرے بھائیو سنو کہ میری بیوی کو سب لڑ گیا تو سہی میں کرو کہ اللہ دے نا تے دے گا گھنانو بس تو جی پنجابی تیار چاول تے تیار دے گا مل دن ان پھانی دے گا میں دن تے کہ تو سا کہ دے گا گھنانو اللہ دے نا تے دو دے گا منڈا دیو میری بیوی کو سب لڑ گیا باقی گالیاں بعد اچھ کرے سو تے نوکر فوراں عمل کی دن نوکر گئے چاول آ گئے غریب یتیم مسکینہ کو کھواری دن لنگر یعنی کہ خیرات شروع آئی دے گا جی میں خالی تھین تو اندے چہرے کو میں دیکھ دے پیم دے گا تو خالی تھی گن لوگ کھا گئے لیکن اندے چہرے تے کئی غم کوئی اداسی کوئی پریشانی کوئی ٹینشن کو نہیں آئی میں کہ اندے گھر والی سپ لڑ گئی ہے بولے لم بچی ہے مر گئی ہے تے نہ ڈاکٹر نہ دم نہ حکیم نہ کیشے بس یہ چونک کے لگ رہی بار لوگ نہ لگے جو وہ چاول کھواؤ تھینا تھینا یعنی کہ اے تھی گئے اندے چہرے تے میں بالکل بوجھ گیا کہ اے آدمی غم زدہ نہیں این دوران اپنے بچے کو سدس کے اڑتیا ہوں ان کے کنی تے تھی ہوں وہ تو غم والا میں کو سنائے بھی گال تو ہوں میں کو خوشحالی سنا تو وہ کہ ابو خوشحالی تو یہ گال ہی بھی میرے سونے سجنوں وہ کہ ابو جیرے سپ اما کو لڑائی وہ سپ موجا پی تے اما بچی پی ہوئی کہ ہیں اما بچ گئی ہے کہ ہاں کہ اما واسطے تو میں چاول وڈائن جی شکر ہے جان چھٹی ہے وہ جیندی بیٹھی ہے میں کو کہ نعمت اللہ عورتیں ਮੈਂ ਕੋ ਆਕੇ ਜੀ ਸੁਣੀ ਜੀ ਮੈਂ ਕਹਿੰਦੇ ਜੀ ਤੂੰ ਤਾਂ ਪੁੱਤਰ ਕੋ ਲੁਕਾ ਕੇ ਗਈ ਕਿ ਵਾਕਿਆ ਥੀ ਹੈ ਇਹ ਆਕੇ ਪੁੱਤਰ ਮੈਂ ਡੁਆਏ ਪਹਿਲੇ ਕਿ ਗਮ ਤੇ ਖੁਸ਼ੀ ਦੇ ਵਾਕਿਆ ਥੀ ਗਏ ਮੈਂ ਕਿਹੜੀ ਸੁਣ ਮੈਂ ਆਕੇ ਬੱਚਾ ਗਮ ਵਾਲੀ ਪਹਿਲੇ ਸੁਣਾ ਇਹ ਮੈਂ ਕੋ ਪਹਿਲੇ ਗਮ ਵਾਲੀ ਸੁਣਾਈ ਲੇਕਿਨ ਉਤੂ ਉਤੂ ਤਾਂ ਗਮ ਦਸੀਂਦਾ ਆਈ ਵਿੱਚੋਂ ਵਿੱਚੋਂ ਤਾਂ ਮੈਂ ਖੁਸ਼ ਹਾਂ ਜੀ ਚੰਗਾ ਹੈ ਗਮ ਵਾਲੀ ਗੱਲ ਤਾਂ ਮੇਰੀ ਖੁਸ਼ੀ ਦੀ ਹੈ ਜਾਣ ਚੁੱਕੀ ਹੈ ਕਿ ਅੰਮਾ ਕੋ ਸੱਪ ਲੜ ਗਿਆ ਮੈਂ ਖੁਸ਼ ਤੇ ਗਿਆ ਇਹ ਮੈਂ ਖੈਰਾਤ ਉਹਦੇ ਪਿੱਛੋਂ ਮੈਂ ਨਹੀਂ ਕੀਤੀ ਇਹ ਮੈਂ ਖੁਸ਼ੀ ਦੀ ਵਾਸਤੇ ਕੀਤੀ ਕਿ ਅੱਲਾ ਮੈਂ ਕੋ ਖੁਸ਼ੀ ਦਿੱਤੀ ਜਾਣ ਚੁੱਕੀ ਹੈ ਕੋਈ ਲੋਕਾਂ ਕੋ ਖੈਰਾਤ ਦਿੱਤੀ ਅਤੇ ਵੱਧ ਮੈਂ ਬੱਚੇ ਕੋ ਆ ਕੇ ਮੈਂ ਕਿ ਬੱਚੇ ਨੂੰ ਖੁਸ਼ਹਾਲੀ ਸੁਣਾ ਉਹ ਆਖੇ ਅੱਬੂ ਜਿਹੜਾ ਸੱਪ ਅੰਮਾ ਕੋ ਲੜੇ ਅੰਮਾ ਬਚੀ ਪਈ ਵੀ ਅਤੇ ਸੱਪ ਲੜਾ ਪੀ ਆਈ ਹੁਣ ਮੈਂ ਕਿ ਚੌਧਰੀ ਸਾਹਿਬ ਕਿ ਹੁਣ ਮੈਂ ਗਮ ਜ਼ਦਾ ਹੁਣ ਤਾਂ ਮੈਂ ਗਮ ਦੇ ਮੈਂ ਤਾਂ ਬਚੀ ਬੈਠੀ ਹੈ ਮੈਂ ਕਿ ਤਾਂ ਹੋਵਾਂ ਨੇ ਕਿ ਨਹੀਂ ਨਿਆਮਤ ਉੱਲਾ ਤੇ ਆਪਣੇ ਅੱਖਿਆਂ ਨਾਲ ਡਿੱਟਾ ਚ ਕੰਨਾਂ ਨਾਲ ਸੁਣਿਆ ਜੇ ਕਿ ਮੇਰੀ ਬੀਵੀ ਇਤਨੀ ਜ਼ਹਿਰੀਲੀ ਹੈ ਕਿ ਸਭ ਤੋਂ ਜ਼ਿਆਦਾ ਜ਼ਾਰ ਇਸ ਸਭ ਨੂੰ ਮਾਰ ਮਾਰ ਬੈਠੀ ਹੈ ਆਪੇ ਬਚੀ ਪਈ ਹੈ ਇਹਦੀ ਚੋਂ ਇਹਦਾ ਜ਼ਾਰ ਹੈ ਦੋਸਤੋ ਮੈਂ ਆ ਕੇ ਮੈਂ ਕਿ ਤੂੰ ਖਫਾ ਨਾ ਥੀ ਤੇਰੇ ਭਰਾ ਪੈ ਵੀ ਬਹੁ ਹੈ ਮੇਰੀ ਤਰਫ ਤੁਸੀਂ ਸੋਚ ਨਾ ਕਰੋ ਮੇਰੇ ਦੋਸਤੋ ਮਤਣਾ ਕੁਝ ਇਹ ਨਿਆਮਤ ਉੱਲਾ ਇਹ ਗੱਲ ਕਰਨ ਦਾ ਮੈਂ ਇੱਕ ਆ ਕੇ ਤੇਰੇ ਭਰਾ ਦੋਸਤੋ ਕੱਲ੍ਹ ਦੇ ਜ਼ਰੀਏ ਮੈਂ ਨਾਲ ਮੁਲਾਕਾਤ ਕਰੇ ਸੋ ਕਾਨ ਨਾਲ ਮੈਂ ਜੁੜਦੇ ਰਹੋ 09635114588 ਦੇ ਨਾਲ ਮੈਂ ਗੱਲ ਤੇ ਆਓ ਦੇਖਦੇ ਹਾਂ ਪਹਿਲਾ ਪਹਿਲਾ ਲਿਸਨਰ ਕੌਣ ਹੈ ਤੇ ਕਿਹੜਾ ਮੇਰਾ ਮਿੱਠਾ ਵੀਰਾ ਹੈ ਤੇ ਕਿਆ ਹੈ ਹੈਲੋ ਅਸਲਾਮ
1: ਅਲੈਕੁਮ
0: ਅਸਲਾਮ ਅਲੈਕੁਮ ਐਫ ਐਮ ਰੇਡੀਓ ਟਾਂਕ
1: ਅਸਾਂ ਮਤਲਬ ਭਾਈ ਕੀ ਮਿਆਂ ਨੇ ਖੈਰੀਅਤ ਹੈ ਅੱਛੇ ਵਾਲਾ ਪਾਕ ਤੋ ਕੋ ਮੈਂ ਖੁਸ਼ ਰੱਖੇ
0: ਆਬਾਦ ਰਹੋ ਜੀ ਆਪਣਾ ਮਿੱਠਾ ਨਾਂ ਤਾਂ ਦੱਸੋ ਚਾ
1: ਸਰ ਜੀ ਮੇਰਾ ਨਾਂ ਹੈਬਤ ਖਾਨ ਹੈ ਮੈਂ ਰਣਵਾਲ ਹੀ ਚੋਲੇ ਨਾ ਪੀਆਂ
0: ਹੈਬਤ ਖਾਨ ਰਣਵਾਲ ਚ ਤੈ ਕੋ ਤੇ ਤੇਰੇ ਸਾਰੇ ਰਣਵਾਲ ਕੋ ਤੇ ਤੇਰੇ ਸਾਰੇ ਬਾਲ ਬੱਚੇ ਕੋ ਈਦ ਮੁਬਾਰਕ
1: ਖੈਰ ਮੁਬਾਰਕ ਅੱਲਾ ਪਾਕ ਤੁਹਾਡੇ ਤੇ ਬਖਤਾਵਰ ਕਰੇ ਸਾਰੇ ਫੈਮਿਲੀ ਨਾਲ
0: ਆਮੀਨ ਆਮੀਨ ਕਿਵੇਂ ਲੰਗਦੀ ਪਈ ਇਹਦੀ ਕਿਹੜਾ ਸ਼ੁਗਲ
1: ਬਣੀ ਪਈ ਅਲਹਮਦੁਲਿਲਾ ਤੁਹਾਡਾ ਪ੍ਰੋਗਰਾਮ ਤਾਂ ਬਹੁਤ ਸ਼ੌਕ ਨਾਲ ਸੁਣਨੇ ਆ ਰੇਡੀਓ ਤੇ ਦੇਖਦੇ ਪਿਆ ਉਹਨੇ ਕਿ ਦੇਖ ਕੇ ਦੇ ਲੱਗ ਸੀ
0: ਮਾਸ਼ਾਅੱਲਾ ਮਾਸ਼ਾਅੱਲਾ ਬਸ ਅੱਜ ਤਾਂ ਹੁੰਦਾ ਤਾਂ ਮੈਂ ਦਾ ਸਵਾਰ ਹੈ
1: ਕਿ ਜਿਹੜਾ ਤੁਸੀਂ ਸਰੇਕੀ ਦੇ ਗਾਣੇ ਲਾਉਂਦੇ ਸਕ ਬਹੁਤ ਸਭ ਸਰੇਕੀ ਸਾਡੀ ਮਿੱਠੀ ਜ਼ਬਾਨ ਸਭ ਬਹੁਤ ਤੁਹਾਨੂੰ ਪਸੰਦ ਹੈ ਤੁਹਾਡੀ ਮਜਲਿਸ ਬਹੁਤ ਪਸੰਦ ਲੇਕਿਨ ਸਰ ਇਸ ਮਜਲਿਸ ਦੇ ਕਈ ਕਿ ਬਹੁਤ ਲੰਮੀ ਕਾਲ ਛੁੜੇ ਨੇ ਵਸਾ ਕਾਲਾ ਨਹੀਂ ਰਹਿਣ ਸਕ ਕਾਲ ਨਹੀਂ ਚਾਹੁੰਦੇ ਗੀਤ ਫਤਿਹ ਨਹੀਂ ਵੇ
0: ਗੱਲ ਹੁੰਦੀ ਗੱਲ ਹੁੰਦੀ ਉਹੀ ਸਾਰੇ ਸੱਜਣ ਵਾਸਤੇ ਮੈਂ ਕਰਨਾ ਜੋ ਮੇਰੇ ਸੱਜਣ ਖੁਸ਼ ਹੋਵੇਂ
1: ਅਸਾਂ ਕੋ ਬਹੁਤ ਖੁਸ਼ ਹੈ ਕਿ ਤੈਨ ਮਤਲਬ ਆਮਣਾ ਸਾਹਮਣਾ ਮੁਲਾਕਾਤ ਕਰੂੰ ਸਾ
0: ਅੱਲਾ ਨਸੀਬ ਹੋ ਸੀ ਤੇ ਅੱਲਾ ਮਿਲੇ ਸੀ ਇਨਸ਼ਾਅੱਲਾ ਮੁਲਾਕਾਤਾਂ
1: ਕਦਰ ਦੇ ਅਸਾਂ ਕੱਢੇ ਕਿ ਇੰਟਰਵਿਊ ਪਤਾ ਕਰੋ ਦੇ ਕੰਸਰੇਕੀ ਦੇ ਬਾਰੇ ਜੋ ਮਿੱਠੀ ਜ਼ਬਾਨ ਪਿਆਰੀ ਜ਼ਬਾਨ ਦੇ ਬਾਰੇ ਅੱਛੇ ਲੋਕ ਸਰੇਕੀ
0: ਹਾਂ ਬਿਲਕੁਲ ਇੰਦੂ ਤੇ ਇੰਟਰਵਿਊ ਸੀ ਆਦਮੀ ਸਰਵੇ ਸੋ ਸਰੇਕੀ ਦੇ ਨੋ ਮਿੰਦੇ ਸਰੇ ਸੋ ਇੰਦੂ ਤੇ ਰੋਸ਼ਨੀ ਸਟੇ ਦੇ ਕਿ ਸਰੇਕੀ ਬਹੁਤ ਮਿੱਠੀ ਜ਼ਬਾਨ ਹੈ ਸਾਡੀ ਮਾਦਰੀ ਜ਼ਬਾਨ ਹੈ
1: ਤੇ ਅਸਾਂ ਸਰ ਜੀ ਕਮੈਂਟਰੀਆਂ ਵਗੈਰਾ ਤੇ ਮੈਚਾਂ ਦੇ ਵਿੱਚ ਤੇ ਅਲਾ ਹੁਣ ਗੁਲਾ ਹੁਣ ਤੇ ਬਹੁਤ ਸ਼ੌਕ ਨਾਲ ਦੇ ਅੱਛਾ ਲੈ ਲਈ
0: ਠੀਕ ਠੀਕ ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ
1: ਮੇਰਾ ਨਾਂ ਹੈਬਤ ਖਾਨ ਹੈ ਮੈਂ ਰਣ ਵਾਲੀ ਜੀ ਮੈਂ ਨਾਲ ਦੋਸਤ ਬੈਠੇ ਹਾਂ ਦੁਕਾਨ ਹੀ ਬੈਠੇ ਹਾਂ ਇਹ ਤੁਹਾਡਾ ਬਹੁਤ ਪ੍ਰੋਗਰਾਮ ਸ਼ੋਅ ਨਾਲ ਸੁਣ ਲੈ
0: ਮੁਲਾਜ਼ਮ ਤਾਂ ਨਹੀਂ
1: ਮੁਲਾਜ਼ਮ ਹੁਸੈਨ ਮਿਸਤਰੀ ਰਣ ਵਾਲ ਦੇ
0: ਹਾਂ ਮੁਲਾਜ਼ਮ ਪਰਦੇਸੀ ਬਿਲਕੁਲ ਜੀ ਬਿਲਕੁਲ ਬਿਲਕੁਲ ਇੰਦੋ ਸਲਾਮ ਕਰੇ ਨਾ
1: ਪਰਦੇਸੀ
0: ਜੀ ਹਾਂ ਇੰਦੋ ਸਲਾਮ ਪੇਸ਼ ਕਰੇ ਨਾ ਮੁਲਾਜ਼ਮ ਅਸਲਾਮ ਅਲੈਕੁਮ
1: ਮੇਰਾ ਨਾਂ ਪੂਰਾ ਨਾਂ ਹੈਬਤ ਰਾਹੀ ਹੈ
0: ਹੈਬਤ ਰਾਹੀ ਵਾਹ ਜੀ ਮਾਸ਼ਾਅੱਲਾ ਮਾਸ਼ਾਅੱਲਾ
1: ਰਣ ਵਾਲ ਦੇ ਚ ਸਪੈਸ਼ਲ
0: ਜੀ ਬਿਲਕੁਲ ਜੀ ਬੱਕਾ ਕੋ ਦੁਆ ਸਲਾਮ ਦੇਵੋ ਤਾਂ
1: ਜੀ ਠੀਕ ਠਾਕ ਹੀ ਵੇ
0: ਦੁਆ ਸਲਾਮ ਅਗਰ ਕਹਿ ਕੋ ਦੇਵੋ ਤਾਂ
1: ਬਸ ਇਹੋ ਪੈਗਾਮ ਹੈ ਕਿ ਸਰੇਕੀ ਜੇ ਸਭੋਂ ਸਿਫਤ ਕਰਨੇ ਹੈ ਤੇ ਸਾਡੀ ਮਿੱਠੀ ਤੇ ਅੱਛੀ ਜ਼ਬਾਨ ਹੈ
0: ਜੀ
1: ਤੇ ਦੂਜੀ ਗੱਲ ਹੈ ਕਿ ਅਸਾ ਕੋ ਆਮ ਨਵਾ ਛੀਨਨ ਦਾ ਕੋਈ ਅੱਛਾ ਜੀ ਇੱਕ ਮਿਊਜ਼ਿਕ ਸੁਣਾ ਦਿਓ
0: ਇਨਸ਼ਾਅੱਲਾ
1: ਵੱਲਾ ਪਿਛਾਂ ਤੇ ਇਹ ਦਾ
0: ਵੱਲਾ ਪਿਛਾਂ ਤੇ ਇਹ ਦਾ ਬਿਲਕੁਲ ਜੀ ਬਿਲਕੁਲ ਕੁਛ ਬੜੀ ਮਿਹਰਬਾਨੀ
1: ਬਹੁਤ ਮਿਹਰਬਾਨੀ
0: ਬੜੀ ਮਿਹਰਬਾਨੀ ਜੀ ਇਹ ਰਣਵਾਲੀ ਚੋਹਨ ਸਾਕੂ ਪਸੰਦ ਕੀਤਾ ਨੇ ਮੁਲਾਜ਼ਮ ਦੁਕਾਨਦਾਰ ਪਰਦੇਸੀ ਦੀ ਦੁਕਾਨ ਹੀ ਬੈਠਣ ਪ੍ਰੋਗਰਾਮ ਸੁਣਦੇ ਪੈਣ ਪ੍ਰੋਗਰਾਮ ਖੁਸ਼ ਕਰਨ ਦਾ ਬੜਾ ਸ਼ੁਕਰੀਆ ਬੜੀ ਮਿਹਰਬਾਨੀ ਅਬਦ ਖਾਨ ਅੱਲਾ ਖੁਸ਼ ਰੱਖੀ ਆਬਾਦ ਰੱਖੀ ਤੇ ਦੋਸਤੋ ਦੇਖਦੇ ਹਾਂ ਬੀਆ ਕਾਲਰ ਦੇਖਣ ਕਿਆ ਆਖਦੇ ਕੌਣ ਹੈ ਕਿੱਥੋਂ ਕਰਾਂਦੇ ਮੈਂ ਸੋਹਣਾ ਮਿੱਠਾ ਵੀਰਾ ਹੈਲੋ ਅਸਲਾਮ ਅਲੈਕੁਮ ਖੈਰ ਜੀ ਠੀਕ ਠਾਕ ਸੋਹਣਾ ਮਿੱਠਾ ਵੀਰਾ ਮੈਂ ਸੋਹਣਾ ਸੋਹਣਾ ਚੀਨੀ ਵਾਲਾ ਵੀਰਾ ਨਾ ਦੱਸਿਆ ਕੌਣ ਹੈ ਜੀ
2: ਚਲੋ
0: ਕਦੇ ਕਦੇ ਹੋਵੇ ਜੋ ਮੁਹਬਤ ਬਈ ਵੀ ਵਧੇ ਨਾ ਅੱਛਾ ਅੱਛਾ ਅੱਲਾ ਖੈਰ ਕਰੇ ਅੱਲਾ ਖੈਰ ਪ੍ਰੋਗਰਾਮ ਕਿਵੇਂ ਲੰਘਦੇ ਪਏ ਤੇ ਤੁਹਾਡੀ ਈਦ ਕਿਵੇਂ ਲੰਘਦੀ ਪਏ ਤੇ ਕਿਹੜਾ ਸ਼ੁਗਲ ਬਣਾਈ ਪਵੇ
2: ਬਿਲਕੁਲ
0: ਜੀ ਬਿਲਕੁਲ ਬਿਲਕੁਲ
2: ਬਸ ਸਾਰਿਆਂ ਸੁਣਨ ਵਾਲਿਆਂ ਕੋ ਈਦ ਮੁਬਾਰਕ, ਜਿਤਨੇ ਸੁਣਦੇ ਪੈਣ ਤੇ ਜਿਤਨੇ ਆ ਰਹੇ ਹਨ ਉਹਨਾਂ ਸਾਰਿਆਂ ਕੋ ਈਦ ਮੁਬਾਰਕ।
0: ਬੜੀ ਮਿਹਰਬਾਨੀ, ਖੈਰ ਮੁਬਾਰਕ, ਬੜੀ ਮਿਹਰਬਾਨੀ। ਸਾਦਿਕ ਲਾਲਾ ਗਰਾ ਛੀਨਾ ਕਣਾਨੀ, ਸਾਦਿਕ ਅਲੀ ਲਾਲਾ ਗਰਾ ਛੀਨਾ ਕਣ, ਬੜਾ ਅੱਛਾ ਪ੍ਰੋਗਰਾਮ ਤੇ ਬੜਾ ਅੱਛਾ ਕਾਲਰ ਹਨ, ਸਾਡੇ ਪ੍ਰੋਗਰਾਮ ਦੀ ਬੜੀ ਰੋਸ਼ਨੀ ਸਟੈਂਦੇ ਹਨ। ਦੇਖਦੇ ਦੇਖਣ ਬੀਆ ਕਾਲਰ ਕੌਣ ਹੈ, ਕਿਹੜਾ ਫਿਰਾ ਹੈ ਦੇਖਣ। ਹੈਲੋ,
3: ਅਸਲਾਮ ਅਲੈਕੁਮ।
0: ਵਾਲੇਕੁਮ ਅਸਲਾਮ ਜਨਾਬ,
3: ਦੇਖਤੇ ਹਾਂ ਕਿ ਸੁਣਤੇ ਕਾਨੋ ਮੁਲਾਜ਼ਮ ਪਰਦੇਸੀ ਕਾ ਸਲਾਮ ਪਹੁੰਚੇ।
0: ਦੇਖਤੇ ਹਾਂ ਕਿ ਸੁਣਤੇ ਕਾਨੋ ਕੋ ਸਲਾਮ ਪਹੁੰਚੇ, ਮੁਲਾਜ਼ਮ ਦੁਕਾਨਦਾਰ ਪਰਦੇਸੀ ਅਫਰਨ ਅਵਾਲ, ਈਦ ਮੁਬਾਰਕ।
3: ਈਦ ਦੀ ਮੁਬਾਰਕ ਹੋਏ, ਤੁਹਾਕ ਮੁਬਾਰਕ ਹੋਏ ਤੇ ਸਾਰੇ ਇੱਕ ਸਟਾਫ ਨੂੰ ਮੁਬਾਰਕ ਹੋਏ ਜੀ।
0: ਖੈਰ ਮੁਬਾਰਕ, ਖੈਰ ਮੁਬਾਰਕ। ਮੁਲਾਜ਼ਮ ਫਿਰਾ ਈਦ ਕਿਵੇਂ ਲੰਘਦੀ ਪਈ ਨੇ?
3: ਇਹ ਤਾਂ ਬਹੁਤ ਮਜ਼ੇ ਦੀ ਲੰਘਦੀ ਪਈ, ਸ਼ੁਕਰ ਅਲਹਮਦੁਲਿਲਾ। ਬਸ ਸਵੇਰੇ ਸਵੇਰੇ ਜੇ ਰਹਿ ਨਾ ਈਦ ਨਮਾਜ਼ ਪੜ੍ਹ ਕੇ ਤੇ ਬਸ ਚੂਹਰ ਜੇ ਰਹਿ ਨਾ ਪੁੱਤਰ ਮੇਰੇ ਗਹਿਣ ਤੇ ਜੇ ਰਹਿ ਨਾ ਕੁਰਬਾਨੀ ਤੋਂ ਜੇ ਰਹਿ ਨਾ ਕੁਰਬਾਨੀ ਕੀਤੀ ਨੇ ਤੇ ਬਸ ਤੋਂ ਗੋਸ਼ਤ ਮੋਸ਼ ਗਿਣੇ ਜੇ ਗਰੀਬਾਂ ਦੇ ਘਰ ਤੇ ਉਹਨਾਂ ਤਸੀਮ ਕੀਤਾ ਸੇ।
0: ਮਾਸ਼ਾਅੱਲਾ ਮਾਸ਼ਾਅੱਲਾ। ਮੁਲਾਜ਼ਮ ਕੁਰਬਾਨੀ ਅੱਲਾਹ ਤਾਲਾ ਤੇਰੀ ਕਬੂਲ ਕਰੇ।
3: ਆਮੀਨ, ਹਰ ਮੁਸਲਮਾਨ ਦੀ ਕਬੂਲ ਕਰੇ
0: ਜੀ। ਤੇ ਕਿਵੇਂ ਕੋ ਸ਼ੁਗਲ ਮੁਗਲ ਬਣਾਈ ਪਾਵੇ?
3: ਸ਼ੁਗਲ ਕਿਹੜੇ ਸ਼ੁਗਲ, ਇਹਨਾਂ ਸਾ ਤਾਂ ਕਿਤੇ ਵਾਈ ਨਹੀਂ ਸਕਦੇ, ਬਾ ਬੈਠੇ ਦੁਕਾਨ ਵਿੱਚ। ਹੈਬਤ ਖਾਨ ਤੇਰੋ ਘੰਟੀ ਕੀਤੀ ਹੈ, ਮੇਰਾ ਦੋਸਤ ਹੈ
0: ਜੀ। ਬਿਲਕੁਲ, ਮੈਂ ਜ਼ਿਕਰ ਕੀਤਾ ਕਿ ਮੁਲਾਜ਼ਮ ਦੇ ਨਾਲ ਮੈਂ ਬੈਠਾ, ਇਹਦੀ ਦੁਕਾਨ ਹੀ ਬੈਠਾ। ਜੋ ਤੂੰ ਅਗਰ ਕੋਈ ਸ਼ੁਗਲ ਨਹੀਂ ਬਣਾ ਸਕਦਾ, ਇਹੋ ਸ਼ੁਗਲ ਤਾਂ ਤੂੰ ਬਣਾ ਸਕਦਾ ਕਿ ਘਰ 'ਚ ਕੜਾਈ ਬਣਾ ਚਾ ਜਾਂ ਸੋਬਤ ਬਣਾ ਚਾ। ਅੱਜ ਤਾਂ ਆਪਣੇ ਇਵੇਂ ਦੀਵਾਰ ਹੈ ਕਿ ਇਹਦੀ ਤਾਂ ਜਣੇ ਵੀ ਬੋਰਡ ਪਕਾਉਣ ਪਕੈਂਦੇ ਹਨ, ਇਹਦੀ 'ਚ ਕੋਈ ਬੁਰਾ ਮਹਿਸੂਸ ਨਹੀਂ ਥੀਂਦਾ ਕਿ ਅੱਜ ਮੈਂ ਸਰਕੜੇ ਪਕੇਨਾ ਜਾਂ ਕਲੇਜਾ ਪਕੇਨਾ ਜਾਂ ਰੋਸ਼ਟ ਪਕੇਨਾ ਜਾਂ ਸੋਬਤ ਪਕੇਨਾ, ਅਤੇ ਇਹਦੀ 'ਚ ਕੋਈ ਝਿਜਕ ਮਹਿਸੂਸ ਨਹੀਂ ਥੀਂਦੀ ਕਿਉਂਕਿ ਈਦ ਦੀਆਂ ਦੀਵਾਰਾਂ ਹੁੰਦੀਆਂ। ਅੱਜ ਇਹ ਤੂੰ ਸ਼ੁਗਲ ਕਰ ਚਾ, ਕੋਈ ਕੜਾਈ ਪਕਾ ਚਾ ਘਰ 'ਚ, ਬਾਲਾਂ ਨੂੰ ਤੂੰ ਖਵਾ ਚਾ।
3: ਸਾਰੀ ਮੈਂ ਤੇਰੀ ਗੱਲ ਠੀਕ ਹੈ, ਲੇਕਿਨ ਇਵੇਂ ਇਹ ਜੋ ਅੱਜ ਕੱਲ੍ਹ ਤਾਂ ਇਵੇਂ ਜੋ ਘਰ ਜਿਹੜੀ ਸ਼ਾਇਦ ਕੋਈ ਪਕਾਵੇ ਚਾਹੇ ਤਾਂ ਉਹ ਤੂੰ ਖਾਸੇ ਜਾ ਰਹਿਣਾ, ਆਪਣੀ ਪਸੰਦ ਨਹੀਂ ਕਿਉਂ, ਪੁੱਤਰ ਵੀ ਆਪਣੀ ਪਸੰਦ ਕਰੇ ਵੀ ਆਪਣੀ ਪਸੰਦ ਕਰੇ ਲੈ ਨੂੰ ਆਪਣੀ ਪਸੰਦ ਕਰੇ ਨਹੀਂ।
0: ਚਲੋ ਆਪੇ ਆਪਣੀ ਪਸੰਦ ਕਰੇ, ਤੂੰ ਆਪਣੀ ਪਸੰਦ ਹੈ ਕੋ ਕਟੋਰੇ 'ਚ ਦੋ ਬੋਟੀਆਂ ਰਤੇ ਕਰ ਚਾ ਤੇ ਖਾ ਬੈਠਾ, ਅੰਜ ਬੈਠਾ ਮੰਜੇ ਤੇ।
3: ਬਿਲਕੁਲ, ਬਸ ਬਹੁਤ ਗੋਸ਼ਤ ਨਾ ਖਾ ਸਕਦੇ ਜੋ ਸ਼ੂਗਰ ਦੇ ਮਰੀਜ਼ ਹੈ ਨਾ।
0: ਅੱਲਾ ਖੈਰ ਕਰੇ ਸੀ, ਅੱਲਾ ਈਦ ਦੇ ਗੋਸ਼ਤ 'ਚ ਅੱਲਾ ਤਾਲਾ ਬਰਕਤ ਘਤੇ, ਕਹਿ ਕੋ ਖੁਦਾ ਬਿਮਾਰ ਨਾ ਕਰੇ।
3: ਆਮੀਨ ਆਮੀਨ। ਬਸ ਯਕੇ ਦੋਸਤੋ ਸਲਾਮ ਕਹਿੰਦੇ ਪਏ
0: ਜੀ ਜੀ। ਬਿਲਕੁਲ, ਵਾਲੇਕੁਮ ਅਸਲਾਮ।
3: ਬਸ ਹੈਬਤ ਤੇਰੋ ਗੰਡੀ ਕੀਤੀ ਤੇ ਬਸ ਉਹਨੇ ਨਾਲ ਰابطਾ ਰੱਖਿਆ ਤੇਰਾ ਨੰਬਰ ਚੈਸ ਸਾਰਾ।
0: ਇਨਸ਼ਾਅੱਲਾ ਇਨਸ਼ਾਅੱਲਾ, ਹੈਬਤ ਕੋ ਅੱਲਾ ਤਾਲਾ ਖੁਸ਼ੀਆਂ ਦੇਵੇ, ਇਨਸ਼ਾਅੱਲਾ ਮੁਲਾਕਾਤ ਹੀ ਸੀ। ਰੱਬ ਖੁਸ਼ ਰੱਖੇ।
3: ਅਮੀਨ ਤੇ ਉਸਮਾਨ ਖਟਾ ਕੋ ਸਲਾਮ ਤੇ ਇੱਕ ਦੋਸਤ ਨੂੰ ਸਲਾਮ।
0: ਸਾਰਾਂ ਕੋ ਸਲਾਮ ਪਹੁੰਚ ਗਏ ਜੀ। ਵਾਲੇਕੁਮ ਅਸਲਾਮ।

ਸਭ ਬਿਸਮਿਲਾ ਸੋ ਬਿਸਮਿਲਾ ਪ੍ਰੋਗਰਾਮ ਈਦ ਸ਼ੋ ਅਤੇ ਪ੍ਰੋਗਰਾਮ ਹੈ ਈਦ ਦੀ ਖੁਸ਼ੀਆਂ ਐਫ ਐਮ ਰੇਡੀਓ 88.4 ਅਮਨ ਰੇਡੀਓ ਖਾਨ ਦੇ ਪ੍ਰਵਾਦ ਹੈ ਅਤੇ ਮੈਂ ਹਾਂ ਜੀ ਨਿਮਤੁੱਲਾ ਰਾਈ। ਅੱਜ ਦੀ ਈਦ ਦੀ ਖੁਸ਼ੀਆਂ ਦੇ ਬਾਰੇ 'ਚ ਸਭ ਨੂੰ ਆ ਕੇ ਰਹੋ। ਈਦ ਦੇ ਬਾਰੇ 'ਚ ਸਾਡੇ ਕੋਲ ਇੱਕ ਕਾਲ ਆਉਂਦੀ ਪਈ, ਲੇਕਿਨ ਕਿਆ ਜੇ ਮੇਰੇ ਸੋਹਣੇ ਸਜਣ ਕਿਹੜਾ ਮਿੱਠਾ ਬਿਰਾ ਹੈ, ਸ਼ਾਇਦ

ਇਹਨਾਂ ਦਾ ਕੋਈ ਮਸਲਾ ਹੈ ਮੇਰੇ ਦੋਸਤੋ, ਈਦ ਦੀਆਂ ਖੁਸ਼ੀਆਂ, ਜ਼ਬਰਦਸਤ ਖੁਸ਼ੀਆਂ ਇਨਸ਼ਾਅੱਲਾ ਨਸੀਬ ਥੀਂਦੀਆਂ। ਜਿਵੇਂ ਹੁਣ ਮੁਹੱਬਤ ਵਾਲਾ ਵਿਰਾ ਲੈ ਕੇ ਕਿ ਮੈਂ ਕਰਾਂਚੀ ਗਣ ਆਇਆ ਅਤੇ ਹਰ ਇੱਕ ਈਦ ਮਨਾਵਣ ਆਇਆ, ਅੱਲਾਹ ਤਾਲਾ ਈਦ ਖੁਸ਼ੀਆਂ ਬਹਿ ਮਜ਼ੀਦ ਦੇਵੇ। ਇਵੇਂ ਕਹਿਣ 'ਤੇ ਨਥੀ ਵੀ ਕਿ ਖੁਸ਼ੀਆਂ ਦੀਆਂ ਨੀਅਤ ਹੀ ਜਾਵਣ ਅਤੇ ਅੱਲਾਹ ਤਾਲਾ ਗਮ ਨਾ ਦੇਵੇ, ਪਰੇਸ਼ਾਨੀ

ਚਲਦੇ ਪਏ ਇੱਕ ਦੂਜੇ ਨਾਲ ਇਤਨੀ ਪਛਾਣ ਕੋਈ ਨਹੀਂ ਲੇਕਿਨ ਬਸ ਦੁਆ ਕਰਾਂਗੇ ਜੀ ਬਸ ਸਲੀਮ ਕਟਹਿਲ ਪੀਰ ਮੁਬਾਰਕ